ਜੀ ਸਮੀਨ, ਫਯਾਜ਼ ਅਹਿਮਦ ਖਾਨ ਦੀ ਆਵਾਜ਼ ਵਿੱਚ ਸੁਣ ਰਿਹਾ ਸੀ ਗੀਤ, ਅਤੇ ਗੀਤ ਲਿਖਿਆ ਦਾ ਸਾ ਮਕਬੂਲ ਸਾਹਿਲ ਦਾ। ਸਮੀਨ, ਇੱਧਰੋਂ ਪ੍ਰੋਗਰਾਮ ਦਾ ਵੇਲਾ ਅੱਜ ਇੱਥੇ ਹੀ ਮੁੱਕਦਾ, ਤਾਂ ਇਸ ਦੇ ਨਾਲ ਅਗਲੇ ਪ੍ਰੋਗਰਾਮ ਤੀਕਰ ਆਪਣੇ ਮੇਜ਼ਬਾਨ ਸ਼ਬੀਰ ਅਹਿਮਦ ਸ਼ਮਸ ਅਤੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਦਿਓ ਇਜਾਜ਼ਤ। ਅੱਲਾ ਬੇਲੀ।

0: ਸ਼ਿਰਕਤ ਕੀਤੀ। ਸਰਕਾਰ ਸੁਣ ਪਾਸਪੋਰਟ ਦੀ ਅਜਰਾਈ ਵਾਸਤੇ ਦਰਖਾਸਤ ਦੀ ਫੀਸ ਵਿੱਚ ਵਾਧਾ ਕੀਤਾ ਹੈ। ਵਜ਼ਾਰਤ ਖਾਰਜਾ ਦੇ ਇੱਕ ਨੋਟੀਫਿਕੇਸ਼ਨ ਵਿੱਚ ਆਖਿਆ ਗਿਆ ਹੈ ਜੇ ਤਤਕਾਲ ਸਕੀਮ ਦੇ ਤਹਿਤ ਪਾਸਪੋਰਟ ਦੀ ਅਜਰਾਈ ਦੀ ਫੀਸ ਹੁਣ 5,000 ਰੁਪਏ ਓਸੀ, ਜਦਕਿ ਮਾਮੂਲ ਦੇ ਤਹਿਤ ਅਜਰਾ ਕੀਤੇ ਗਿਣੇ ਵਾਲੇ ਪਾਸਪੋਰਟ ਦੀ ਫੀਸ 3,500 ਰੁਪਏ ਓਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ਼੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਔਨ AIR ਅਤੇ DTH 'ਤੇ ਵੀ ਸੁਣ ਸਕਦੇ ਹੋ। ਮੁਨਸ਼ੀਆਤ ਮੁਖਾਲਫ ਬੈਨ ਅਲਾਕਵਾਮੀ ਦਿਹਾੜੇ ਦੇ ਮੌਕੇ 'ਤੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਆਖਿਆ ਹੈ ਜੇ ਅਸਾਂ ਕੋ ਨੌਜਵਾਨ ਨਸਲ ਕੋ ਇਸ ਬਿਦਥਿਓ ਆਜ਼ਾਦੀ ਦੁਆਲਣੇ ਵਾਸਤੇ ਆਪਣੇ ਅਜ਼ਮ ਦਾ ਇਆਦਾ ਕਰਨਾ ਉਸੀ ਦਰੀਆਂ ਅਸਨਾ ਜੰਮੂ ਕਸ਼ਮੀਰ ਕੋ ਮੁਨਸ਼ੀਆਤ ਦੀ ਲਾਨਤ ਥਿਓ ਆਜ਼ਾਦੀ ਦੁਆਲਣੇ ਵਾਸਤੇ 100 ਦਿਹਾੜਿਆਂ 'ਤੇ ਮੁਸ਼ਤਮਿਲ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਸਰਗਰਮੀਆਂ ਜਾਰੀ ਹਨ। ਮੁਨਸ਼ੀਆਤ ਦੇ ਖਿਲਾਫ਼ ਲੈਫਟੀਨੈਂਟ ਗਵਰਨਰ ਦਾ ਸੁਨਿਆ।
1: ڈرگ اسمگلنگ سے جڑے تسکر کا پاسپورٹ، اس کا ڈرائیونگ لائسنس، کار آدھار نمبر، اس کے آرمز لائسنس، سب کچھ نیرست کر دیا جائے گا، اور اگر فرار ہوگا تو لک آؤٹ سرکولر جاری کیا جائے گا، NDPS ایکٹ کے تحت اس کی چل اچل سمپتی بھی اٹیچ کی جائے گی، بینک اکاؤنٹ فریج کیا جائے گا، اور اس کے خلاف فائنینشیل انویسٹیگیشن بھی پرارمبھ کیا جائے گا۔
0: ਇਸ ਬਿਦਤ 'ਤੇ ਕਾਬੂ ਕਰਨੇ ਵਾਸਤੇ ਇਕਦਾਮਾਤ ਤੈਅ ਲੋਕਾਂ ਦੀ ਜ਼ਿੰਮੇਵਾਰੀਆਂ ਦੇ ਤਾਲੁਕ ਨਾਲ ਇੱਕ ਸਮਾਜੀ ਕਾਰਕੁਨ ਮੁਹੰਮਦ ਗੁਲਜ਼ਾਰ ਸੁਣ ਆਕਾਸ਼ਵਾਣੀ ਨਿਊਜ਼ ਸ਼੍ਰੀਨਗਰ ਦੇ ਨਾਲ ਗੱਲ ਕਰਦਿਆਂ ਹੋਇਆਂ ਆਖਿਆ
2: जो ये नौसर समाज में पैदा हुआ है ड्रग्स का, इसको जड़ से खत्म कर देना चाहिए। पुलिस इसमें बहुत कोशिश कर रही है, बहुत से घर बार बर्बाद हुए हैं, जिनके माँ बाप बहुत तंग आ चुके हैं, और इसमें यहाँ तक नौबत आ गई कि बच्चों ने अपने माँ बाप को कत्ल करना शुरू कर दिया है पैसे की लालच से। माँ बाप से भी गुजारिश है सिर्फ उतने पैसे देना है अपने बच्चों को जितनी उनकी जरूरत होगी, जरूरत से ज्यादा नहीं देना चाहिए, ताकि समाज हमारा जो है वो अच्छी तरह से रह सके, अच्छी तरह से जिंदगी गुजार सके, और बच्चे जो है, जो नौजवान है, ये आज के गुल है, फूल है, ये फले फूले।
0: ਕਾਊਂਟਰ ਇੰਟੈਲੀਜੈਂਸ ਕਸ਼ਮੀਰ ਸੁਣ ਅੱਜ ਗੈਰ ਕਾਨੂੰਨੀ ਸਰਗਰਮੀਆਂ ਦੀ ਰੋਕਥਾਮ ਦੇ ਕਾਨੂੰਨ ਦੇ ਤਹਿਤ ਜਾਰੀ ਤਹਿਕੀਕਾਤ ਦੇ ਸਿਲਸਿਲੇ ਵਿੱਚ ਵਾਦੀ ਦੇ ਮੁਖਤਲਿਫ ਮਕਾਮਾਂ 'ਤੇ ਛਾਪੇ ਮਾਰੇ। ਹੁਕਮ ਦੇ ਮੁਤਾਬਿਕ ਇਹ ਕਾਰਵਾਈਆਂ 4 ਅਜ਼ਲਾ ਦੇ 5 ਮੁਖਤਲਿਫ ਮਕਾਮਾਂ 'ਤੇ ਅਮਲ ਵਿੱਚ ਆਣੇ ਗਈਆਂ, ਜਿਨ੍ਹਾਂ ਵਿੱਚ ਸ੍ਰੀਨਗਰ, ਗਾਂਦਰਬਲ, ਕੁਪਵਾੜਾ ਅਤੇ ਅਨੰਤਨਾਗ ਸ਼ਾਮਿਲ ਹਨ। ਹੁਕਮ ਸੁਣ ਦੱਸਿਆ ਜੇ ਇਹ ਛਾਪੇ 2023 ਵਿੱਚ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਪੁਲਿਸ ਸਟੇਸ਼ਨ ਦੇ ਮੁਸ਼ਤਰਕਾ ਤਫਤੀਸ਼ੀ ਮਰਕਜ਼ ਵਿੱਚ ਦਰਜ ਇੱਕ ਮੁਕੱਦਮੇ ਦੀ ਤਹਿਕੀਕਾਤ ਦੇ ਸਿਲਸਿਲੇ ਵਿੱਚ ਮਾਰੇ ਗਏ। ਵਜ਼ੀਰ ਆਜ਼ਮ ਨਰਿੰਦਰ ਮੋਦੀ ਕੱਲ੍ਹ ਯਾਨੀ 28 ਜੂਨ ਕੋ ਆਪਣੇ ਮਹਾਨਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਜ਼ਰੀਏ ਮੁਖਤਲਿਫ ਮੌਜੂਆਤ 'ਤੇ ਇਜ਼ਹਾਰੇ ਖਿਆਲ ਕਰਸਨ। ਇਹ ਇਸ ਪ੍ਰੋਗਰਾਮ ਦੀ 135ਵੀਂ ਕਿਸਤ ਸੀ। ਪ੍ਰੋਗਰਾਮ ਸੁਬਹਾ 11 ਵਜੇ ਥਿਓ ਆਕਾਸ਼ਵਾਣੀ 'ਤੇ ਦੂਰਦਰਸ਼ਨ ਦੇ ਪੂਰੇ ਨੈਟਵਰਕ 'ਤੇ ਬ੍ਰੌਡਕਾਸਟ ਕੀਤੇ ਗਏ ਸੀ। ਅਤੇ ਇਹ ਆਲ ਇੰਡੀਆ ਰੇਡੀਓ, ਨਿਊਜ਼, DD ਨਿਊਜ਼, PMO ਅਤੇ ਇਤਲਾਤ ਅਤੇ ਨਸ਼ਰੀਆਤ ਦੀ ਵਜ਼ਾਰਤ ਦੇ ਯੂਟਿਊਬ ਚੈਨਲਸ 'ਤੇ ਵੀ ਲਾਈਵ ਸਟ੍ਰੀਮ ਕੀਤੇ ਗਏ ਸੀ। ਇਹਦੀ ਨਸ਼ਰੀਏ ਦੇ ਫੌਰਨ ਪਿੱਛੇ ਮਨ ਕੀ ਬਾਤ ਦਾ ਇਲਾਕਾਈ ਜ਼ੁਬਾਨਾਂ ਵਿੱਚ ਤਰਜਮਾ ਵੀ ਪੇਸ਼ ਕੀਤੇ ਗਏ ਸੀ। ਮਰਕਜ਼ੀ ਪਬਲਿਕ ਸਰਵਿਸ ਕਮਿਸ਼ਨ ਸੁਣ ਹਕੂਮਤ ਹਿੰਦ ਦੇ ਮੁਖਤਲਿਫ ਮਹਿਕਮਿਆਂ ਵਿੱਚ ਕਈ ਅਹੁਦਿਆਂ 'ਤੇ ਬਰਾਹ ਰਾਸਤ ਭਰਤੀ ਵਾਸਤੇ ਐਲ ਉਮੀਦਵਾਰਾਂ ਕੋਲੋਂ ਦਰਖਾਸਤਾਂ ਤਲਬ ਕੀਤੀਆਂ ਹਨ। ਇਸ ਸਿਲਸਿਲੇ ਵਿੱਚ ਮਜ਼ੀਦ ਤਫਸੀਲਾਤ ਕਮਿਸ਼ਨ ਦੀ ਵੈਬਸਾਈਟ UPSC.gov.in ਥੀਂ ਹਾਸਲ ਕੀਤੇ ਜਾ ਸਕਦੀਆਂ ਹਨ। ਖਵਾਹਿਸ਼ਮੰਦ ਉਮੀਦਵਾਰ 27 ਜੂਨ ਥਿਓ 17 ਜੁਲਾਈ ਤੋੜੀ ਦਰਖਾਸਤਾਂ ਆਨਲਾਈਨ ਦੇ ਸਕਦੇ ਹਨ। ਅਮਰੀਕਾ ਦੇ ਵਜ਼ੀਰ ਖਾਰਜਾ ਮਾਰਕੋ ਰੂਬੀਓ ਸੁਣ ਆਖਿਆ ਹੈ ਜੇ ਇਸਰਾਇਲ ਅਤੇ ਲਬਨਾਨ ਦੇ ਵਿਚਕਾਰ ਅਮਰੀਕਾ ਦੀ ਸਾਲਸੀ ਵਿੱਚ ਇੱਕ ਫਰੇਮਵਰਕ ਮਾਹਿਦਾ ਤੈਅ ਕੀਤਾ ਗਿਆ ਹੈ, ਜਿਸ ਦਾ ਮਕਸਦ ਦੇਰਪਾ ਅਮਨ ਅਤੇ ਸਲਾਮਤੀ ਹਾਸਲ ਕਰਨਾ ਹੈ। ਇਸ ਮੁਜਵਜ਼ਾ ਮਾਹਿਦੇ ਵਿੱਚ ਜੰਗਬੰਦੀ ਵੀ ਸ਼ਾਮਿਲ ਹੈ, ਜਿਹੜੀ ਇਸ ਸ਼ਰਤ ਤੈਅ ਓਸੀ ਜੇ ਹਿਜ਼ਬੁੱਲਾ ਤਮਾਮ ਅਮਲੇ ਬੰਦ ਕਰੇ ਅਤੇ ਜਨੂਬੀ ਲਬਨਾਨ ਥੀਂ ਪਿੱਛੇ ਅੱਟ ਗਛੇ। ਮਾਰਕੋ ਰੂਬੀਓ ਸੁਣ ਖਿੱਤੇ ਵਿੱਚ ਇਸਤਕਾਮ ਬਹਾਲ ਕਰਨੇ ਦੀ ਤਰਫ ਖੜਨੇ ਵਾਲਾ ਪਹਿਲਾ ਕਦਮ ਦੱਸਿਆ। اس دوران امریکہ سن ایران تے کچھ ہوائی عملے کیتے ہیں تے آکھے جے اے کاروائی آبنائی ہرمز بچ ایک تیاڑی پہلا ایک مال بردار جہاز تے کیتے گئے ڈرون عملے

0: ਦੇ ਰਦੇ ਅਮਲ ਵਿੱਚ ਕੀਤੀ ਗਈ। ਅਮਰੀਕਾ ਦੇ ਮਰਕਜ਼ੀ ਕਮਾਂਡ ਸੁਣ ਆਖਿਆ ਜੇ ਇਸ ਦੇ ਫੌਜੀਆਂ ਸੁਣ ਈਰਾਨ ਵਿੱਚ ਮਿਜ਼ਾਇਲ ਤੇ ਡਰੋਨ ਲਾਂਚ ਕਰਨੇ ਦੇ ਮਕਾਮਾਤ ਕੋ ਨਿਸ਼ਾਨਾ ਬਣਾਇਆ। ਇਹ ਅਮਲੇ ਉਸ ਕੜੀ ਹੋਏ ਐਨ ਜਦੋਂ ਅਮਰੀਕੀ ਸਦਰ ਡੋਨਲਡ ਟਰੰਪ ਸੁਣ ਵਾਈਟ ਹਾਊਸ ਵਿੱਚ ਸਹਾਫੀਆਂ ਨਾਲ ਗੱਲ ਕਰਦਿਆਂ ਹੋਇਆਂ ਆਖਿਆ ਆਸਾ ਜੇ ਇਹ ਪਤਾ ਲਾਏ ਗਏ ਸੀ ਜੇ ਈਰਾਨ ਦੀ ਜੰਗ ਮਾਹਦੇ ਦੀ ਖਿਲਾਫਵਰਜ਼ੀ ਤੇ ਕੋਈ ਨਤਾਇਜ ਹੋਸਨ ਯਾਨੀ। ਅਸਤਾ ਅਗਲਾ ਬੁਲੇਟਿਨ 5:50 ਤੇ ਗੋਜਰੀ ਵਿੱਚ ਨਸ਼ਰ ਕੀਤੇ ਗਏ ਸੀ। ਇਸ ਦੇ ਨਾਲ ਹੀ ਇਹ ਖਬਰਨਾਮਾ ਮੁੱਕ ਗਿਆ। ਅੱਲਾ ਬੇਲੀ।
1: नेशनल पोलियो साइकिल इतवार 28 जून 2026।
2: आदाब, भारत की पोलियो से जीत की कहानी सुनहरे लफ्जों में लिखी जाएगी, लेकिन इस जीत को कायम रखने के लिए हमें अपनी कोशिशों को जारी रखना होगा जब तक दुनिया से पोलियो का खतरा मुकम्मल तौर पर टल न जाए। खतरा है बरकरार, इसीलिए पोलियो की खुराक पिलाना है हर बार, दो बूंद हर बार, पोलियो पर जीत रहे बरकरार।
1: पैदाइश से लेकर 5 साल तक पोलियो खुराक पिलाना है हर बार। नेशनल पोलियो साइकिल इतवार 28 जून 2026।
3: इशूड इन पब्लिक इंटरेस्ट बाय फैमिली वेलफेयर MCH एंड इम्यूनाइजेशन J&K।
4: हम आकाशवाणी श्रीनगर से आपसे मुखातिब हैं, मीडियम वेव 268.8 मीटर और FM 103.5 MHz पर। समीन आई सुनते हैं आज का शीना प्रोग्राम।